ਲੰਘਿਓ ਜਨ ਲਾਹੂਤ ਤਨ ਪਖਾ ਪਾਵਰ ਵਧਿਆ ਲੁਮੇ ਜ਼ਿਕਰ ਪਿਸੂ ਮਰਾ ਸਭ ਸੇਰ ਰਹਿਣੇ